0: ਨਾ ਵਿੱਚਿਆ ਵੀ ਤੇ ਫਿਰ ਟੱਕਰਾਂ ਵੀ ਤੂੰ ਲੱਗੇ ਆਉਣ ਲੱਗਦੀ ਨਾਲੇ ਜੱਟ ਨਾਲ ਬਿੱਲੋ ਯਾਰੀਆਂ ਗੱਲਾਂ ਵੀ ਡਾਰੀਆਂ ਜੋ ਵਰੀ ਕਰੇ ਜਾਗਦੀ
1: ਲੰਡੂਆ ਦੇ ਕਾਲ ਜੇ ਮੈਂ ਪਾਣਾ ਸ਼ੇਰ ਜ਼ਿਆਦਾ ਹਾੜਾ ਬੰਦੇ ਸੋਹਣੀ ਚਾੜਾ ਲਾਇਕਾ ਹਿੱਟ ਮੈਂ ਫੁੱਲੀ ਫੁੱਲੀ ਦੌੜਿਆਂ ਦੀ ਨਾਣਾ

0: ਉਹ ਵਧੀਆ ਨੇ ਦੋਸਤਾਂ ਨਾਲ ਮਾਹੌਲ ਤੇਜ਼ ਤੇ ਜਲਦੀ ਕੰਮ ਕਰਦੇ ਨੇ ਸੋਨੇ ਤੇ ਸੁਹਾਗਾ ਏ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨ ਵੀ ਕਰਦੇ ਨੇ
1: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ ਆਪਕੋ ਤਾਂ ਜ਼ੁਬਾਨੀ ਯਾਦ ਹੋਗਾ
0: ਹਾਂਜੀ ਕਿਉਂ ਨਹੀਂ ਨੋਟਿੰਗਮ ਰੋਡ ਨਿਊ ਬੇਸਫੋਰਡ ਨੋਟਿੰਗਮ
1: ਜ਼ਬਰਦਸਤ ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ ਨੰਬਰ ਕਿਆ ਹੈ
0: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ 01156713677 ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ ਮੁਫਤ ਦਾ ਮਸ਼ਵਰਾ ਲਓ ਜੀ
2: AMH Solicitors, Immigration Lawyers at Sovereign House, 184 Nottingham Road, New Bayesford, Nottingham NG7 7BA. Large free car park available or call them on 01156713677.